0: ਕੁੜੀਆਂ ਬਰਾਊਨ ਗੱਡੀਆਂ ਕਾਲੀਆਂ ਨੀ ਪਕੌੜੇ ਚਿੱਟੇ ਕੁੜੀਆਂ ਬਰਾਊਨ ਗੱਡੀਆਂ ਕਾਲੀਆਂ ਨੀ
1: ਠਹਿਰੀਏ ਜ਼ਰਾ ਯੇ ਕਮਰਸ਼ਲ ਤਾਂ ਸੁਣ ਲੈ
2: Are you an experienced marketing professional looking for your

0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ